0: ਆਏ ਪੀਪਲਸ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਪਾਰਾਂ ਅਮਰੀਕਾ ਈਰਾਨ ਵਿਚ ਮੇਮਨ ਮੁਆਹਦੇ ਜੀ ਆਜ ਹਾਂ ਬਿਲਾਵਲ ਭੁੱਟੋ ਜ਼ਰਦਾਰੀ ਪੰਹਿੰਜੇ ਪੈਗਾਮ ਵਿਚ ਚਾਹਿਆ ਹੋਇਆ ਤੇ ਅਮਰੀਕਾ ਐਂ ਇਸਲਾਮੀ ਜਮਹੂਰੀਆ ਈਰਾਨ ਦੇ ਵਿਚ ਮੇਂ ਅਮਨ ਮੁਆਹਦੇ ਜੀ ਗਰਮ ਜੋਸ਼ੀ ਸਾਂ ਆਜ ਇਹ ਕਹਾਂ ਥੋ ਅਮਨ ਮੁਆਹਦੋ ਤਕਰਾਰ ਘਟਾਉਣ ਗਾਲਨ ਜ਼ਰੀਏ ਅਮਨ ਕੇ ਅਗਤੇ ਵਧਾਉਣ ਤਰਫ਼ ਇੱਕ ਅਹਿਮ ਪਹਿਰਿਓ ਕਦਮ ਆਹੇ ਹੀ ਮਸਬਤ ਅਕਬਰਾ ਹਿਨ ਅਮਲ ਮੇਂ ਸ਼ੁਰੂ ਸਭਿਨੀ ਧਿਰਨਿ ਜੀ ਮਜਮਾਣੀ ਕਿਆਦਤ ਐਂ ਕੇ ਜ਼ਾਹਿਰ ਕਰੇ ਥੀ ਅਮਨ ਅਮਲ ਕੇ ਅਗਤੇ ਵਧਾਉਣ ਮੇਂ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ਼ ਦੀ ਕਿਆਦਤ ਐਂ ਵਿਜ਼ਨ ਕੇ ਖਿਰਾਜ ਤਹਿਸੀਨ ਪੇਸ਼ ਕਰਿਆ ਥੋ ਫੀਲਡ ਮਾਰਸ਼ਲ ਸਿਦਾਸ ਮੁਨੀਰ ਜੀ ਇਲਾਕਾਈ ਇਸਤਕਾਮ ਲਾਇ ਸਾਂ ਸਾਬਤ ਕਦਮ ਹਿਮਾਇਤ ਤਾਰੀਫ਼ ਜੇ ਲਾਇਕ ਆਹੇ
1: آپ سن رہے تھے جی اے ایف ایم نیٹورک پر کے ٹی این نیوز.
2: دریائے سندھ کی لہروں کے سنگ رواں دواں یہ ہے محبت و یکجہتی کا پیغام یہاں وہاں جی اے ایف ایم 88 نیٹورک سندھ کی آواز. ماتلی کے ہو تو آواز بھی ماتلی کی ہے.
3: سنتے رہو جی ایف ایم 90.4.
4: छा पंहिंजे कारोबार जी तरक्की लाइ सोचे रहिया आहियो
5: त पोइ जीए एफ एम 90.4 मातली बदीन हिकु अहिड़ो एफ एम रेडियो आहे
4: जेको हले थो बिना ब्रेक ऐं मुसलसल.
5: ऐं हा ॻोठनि शहरनि ऐं परे परे ताईं ॿुधो वेंदड़ रेडियो जीए एफ एम मातली बदीन.
4: बस पोइ हाणे खणो फोन ऐं पंहिंजे इश्तिहार हलाइण लाइ
5: असांजे स्टेशन मैनेजर यूनस बकारी सां हिन नंबर ते राब्तो कंदा.
4: 0331252576.
5: जी हा 2315525786.
4: जीए एफ एम रेडियो नेटवर्क
5: सिंध जो आवाज़.

0: ਗੈਰਲ ਕੌਮਨ ਸਮੇਤ ਆਲਮੀ ਬਰਾਦਰੀ ਭਰਾ ਅਮਰੀਕਾ ਈਰਾਨ ਵਿਚ ਸਮੇਤ ਇੱਥੇ ਲੰਬਾਏ ਦੇ ਜਹਾਜ਼ੀਆਂ ਚੀਨ ਤੁਰਕੀ ਸਾਊਦੀ ਅਰਬ ਬਰਤਾਨੀਆ ਜਰਮਨੀ ਫਰਾਂਸ ਇਟਲੀ ਕੈਨੇਡਾ ਐਂ ਬਿਨ ਮੁਲਕਨ ਪਾਰਾ ਅਜਿਆਂ ਅਗਵਾਨਾਂ ਚਾਹੋ ਤਾਂ ਜੰਗ ਦੇ ਖਾਤਮੇ ਸਾਂ ਦੁਨੀਆਂ ਮੇਂ ਅਮਨ ਜੋ ਨਵਾਂ ਦੌਰ ਸ਼ੁਰੂ ਥੀਂਦੋ ਐਂ ਅਵਾਮੀ ਮਸਲਾ ਹੱਲ ਥੀਂਦਾ। ਮਰਦਾਨ ਮੇਂ ਤਰਬੀਅਤੀ ਜਹਾਜ਼ ਕਿਰੀ ਤਬਾਹ, ਪਾਇਲਟ ਸ਼ਹੀਦ। ISPR ਮੁਜਿਬ ਜਹਾਜ਼ ਮਾਮੂਲ ਵਾਰੀ ਤਰਬੀਅਤੀ ਉਡਾਮ ਦੌਰਾਨ ਕਿਰੀ ਤਬਾਹ ਥਿਓ। ਹਾਦਸੇ ਦੇ ਨਤੀਜੇ ਮੇਂ ਫਲਾਈਟ ਲੈਫਟੀਨੈਂਟ ਮੁਹੰਮਦ ਕਾਸਿਮ ਅਬਦੁੱਲਾ ਐਂ ਬਹਿਰਿਆ ਜੋ ਲੈਫਟੀਨੈਂਟ ਤਾਹ ਅਬਾਸੀ ਸ਼ਹੀਦ ਥਿਆ ਆਹਿਨ। ਹਾਦਸੇ ਜੋ ਕਾਰਨ ਮਾਲੂਮ ਕਰਨ ਜੇ ਲਾਇ ਜਾਂਚ ਜਾਰੀ ਆਹੇ।
1: आप सुन रहे थे GAFM नेटवर्क पर
2: सिंधुड़ी आमों की सरजमी।
3: सुबह की चाय या ट्रैफिक का जाम, हर पल फन GFM बदलती लाइफ की ट्रेजेडी।
2: Yeah!